ਆਤੈਂ ਤੰਦਾਨਾ ਕਿਉਂ ਪਾਸ ਨਾ ਆਤੈਂ ਤੰਦਾਨਾ ਜਾ ਮਾਰੀਏ ਬਾਤਾਂ ਤੰਦਾਨਾ ਦਿਲ ਤੋੜੀਏ ਘਾਤਾਂ ਤੰਦਾਨਾ ਮੈਂ ਕਿਧਰ ਕੋ ਜਾਤੈਂ ਤੰਦਾਨਾ ਕਿਉਂ ਪਾਸ ਨਾ ਆਤੈਂ ਤੰਦਾਨਾ ਜਾ ਮਾਰੀਏ ਬਾਤਾਂ ਤੰਦਾਨਾ ਦਿਲ ਤੋੜੀਏ ਘਾਤਾਂ ਤੰਦਾਨਾ ਹਮ ਤੇਰੇ ਤੇਰੇ ਤੇਰੇ ਚਾਹਨ ਵਾਲੇ ਹੈ ਹਮੇ ਕਾਲੇ ਹੈ ਤੋ ਕਿਆ ਹੁਆ ਦਿਲ ਵਾਲੇ ਹੈ ਹਮੇ ਕਾਲੇ ਹੈ ਤੋ ਕਿਆ ਹੁਆ ਦਿਲ ਵਾਲੇ ਹੈ।